ਰੱਖਣ ਖਾਤਰ ਸੇ ਆਪਸ ਮੇ ਤਣੀਆ ਮਾਂ ਸੇ ਆਪਸ ਮੇ ਤਣੀਆ ਮਾਂ ਕਿ ਬਹੁਆ ਚਾਵੇ ਹੈ ਆਜ਼ਾਦੀ ਕੁਣ ਪੇਰੇ ਅਬ ਸਾੜੀ ਮਾਂ ਗੁੰਗਟੀਏਰੀ ਬਾਤ ਕਰੀ ਤੋ ਸਗਲੀ ਮਿਲਨੇ ਤਾੜੀ ਮਾਂ ਤੂੰ ਜਾਣੇ ਇਹ ਘਰ ਕੀ ਇੱਜ਼ਤ ਪਣ ਇਹ ਮਿਰਚਾ ਧਣੀਆ ਮਾਂ ਥਾਨੇ ਰਾਖਣ ਘਰ ਮੇ ਤੋ ਸੇ ਆਪਸ ਮੇ ਧਣੀਆ ਮਾਂ ਤੂੰ ਬਾਸਣ ਮਾਂਜਰ ਪੀਸਿਓ ਆਟੋ ਗਾਬਾ ਧੋਇਆ ਜਣ ਜਣਰਾ ਗੋਦਿਆਂ ਟਾਬਰ ਊਂਚ ਤਗਾਰੀ ਦਗੜ ਧੋਇਆ ਮਣ ਮਣਰਾ ਹਾਂਚੜ ਚੂੰਟਿਆ ਆਸੂ ਟੂਟਿਆ ਇਹ ਕਹਿ ਮੱਤੇ ਬਣਿਆ ਮਾਂ ਤਨੇ ਘਰ ਮੇ ਰਾਖਣ ਖਾਤਰ ਸੇ ਆਪਸ ਮੇ ਤਣੀਆ ਮਾਂ ਇਨ ਡੁੰਡਾ ਨੇ ਰਾਖਣ ਖਾਤਰ ਰਗਤ ਪਸੀਨੋ ਸਿੰਚਿਓ ਮਾਂ ਇਨ ਡੁੰਡਾ ਨੇ ਰਾਖਣ ਖਾਤਰ ਰਗਤ ਪਸੀਨੋ ਸਿੰਚਿਓ ਮਾਂ ਪਣ ਇਨ ਮੇ ਇਹ ਰੇਵਣ ਵਾਲਾ ਮਨ ਮੇ ਪੜਦੋ ਖਿੰਚਿਓ ਮਾਂ ਮਨ ਮੇ ਪੜਦੋ ਖਿੰਚਿਓ ਮਾਂ ਤੂੰ ਮਾਲਾ ਨੇ ਪੋਣੀ ਚਾਹੀ ਇਹ ਬਿਖਰਾਵੇ ਮਿਣੀਆਂ ਮਾਂ ਘਰ ਮੇ ਥਾਨੇ ਰਾਖਣ ਖਾਤਰ ਸੇ ਆਪਸ ਮੇ ਤਣੀਆਂ ਮਾਂ ਥਾਨੇ ਸੂਕਾ ਟੁਕੜਾ ਰਾਲੇ ਸਮਝੇ ਆਫਤ ਮਾਥੇ ਮਾਂ ਥਾਨੇ ਸੂਕਾ ਟੁਕੜਾ ਰਾਲੇ ਸਮਝੇ ਆਫਤ ਮਾਥੇ ਮਾਂ ਖੁਦਰਾ ਟਾਬਰੀਆ ਨੇ ਧਾਵੂ ਰੋਟੀ ਮਾਖਣ ਸਾਥੇ ਮਾਂ ਖੁਦਰਾ ਟਾਬਰੀਆ ਨੇ ਧਾਵੂ ਰੋਟੀ ਮਾਖਣ ਸਾਥੇ ਮਾਂ ਥਾਨੇ ਫੇਂਕ ਕੋਟੜੀ ਮਾਹੀ ਬਾਸੂ ਆਸ ਕਰਣੀਆ ਮਾਂ ਘਰ ਮੇ ਥਾਨੇ ਰਾਖਣ ਖਾਤਰ ਸੇ ਆਪਸ ਮੇ ਤਣੀਆ ਮਾਂ ਅਬ ਲਾਸਟ ਮੇ ਮਾਂ ਮੈਂ ਕਾਹੀ ਕਰੇ ਬੇਟਾ ਮਾਂ ਲਿਖੀ ਹੈ ਕਿ ਇਹ ਵਰਦਾਸ਼ਰਮ ਨਾ ਕਿ ਆਪਰੋ ਫਰਜ਼ ਉਤਾਰਨ ਲਾਗਿਓੜਾ ਇਹ ਵਰਦਾਸ਼ਰਮ ਨਾ ਕਿ ਆਪਰੋ ਫਰਜ਼ ਉਤਾਰਨ ਲਾਗਿਓੜਾ ਖੁਦਰਾ ਟਾਬਰ ਸਾਹਿਬ ਬੁਢਾਪੇ ਕਰੇ ਰੇ ਇਨ ਆਸਾ ਲਾਗਿਓੜਾ ਖੁਦਰਾ ਟਾਬਰ ਸਾਹਿਬ ਬੁਢਾਪੇ ਰੇ ਇਨ ਆਸਾ ਲਾਗਿਓੜਾ ਪਾਣੀ ਮੈਂ ਖੜ ਨਾਕ ਤੇ ਲਿੜਿਓ ਉਹ ਪਾਣੀ ਮੈਂ ਖੜ ਨਾਕ ਤੇ ਲਿੜਿਓ ਸੋਧਣ ਮਾਹੀ ਛਣੀਆਂ ਮਾਂ ਘਰ ਮੇ ਥਾਨੇ ਰਾਖਣ ਖਾਤਰ ਸੇ